ਸਾਰੇ ਬਾਦਲੀ ਮਾਰੋ ਚੁਮਾ ਸੋਰੇ ਲੂੰਗੋ ਗਰੇ ਆ ਥਾਰੇ ਬਿਨਾ ਮਾਰੋ ਪਰ ਸਾਲੋ ਲੂੰਗੋ ਗਰੇ।

0: ਪਤਾ ਨਹੀਂ ਚੱਲੇ ਆ
1: ਨਾ
0: ਪਕਨ ਇਹ ਵਾਹਨ ਲੋਡ ਹੋ ਗਿਆ ਤਾਂ ਆਪਾਂ ਨਿਕਲਦੇ
1: ਹਾਂ ਕੁਝ ਬੋਲਿਆ ਤਾਂ
0: ਨਹੀਂ ਤੇਰੇ ਕੋ ਬਹੁਤ ਮਸਤੀ ਚੜ ਰਹੀ ਯਾਰ
1: ਮੈਂ ਕੌਨ ਸੀ ਮਸਤੀ ਕੀਆ
0: ਤੇਰੇ ਸਭ ਏੜੇ ਚਾਲੇ ਸਮਝ ਰਹਾ ਹੂੰ ਮੈਂ
1: ਬਤਾਓ ਤੋ ਮੈਨੇ ਕੀ ਕੀਆ
0: ਭਾਈ ਕਾਮ ਮਨ ਲਗਾ ਕੇ ਕਰ ਦੋ ਔਰ ਤੇਰੇ ਕੋ ਮਾਲੂਮ ਹੈ ਮਨ ਕਹਾਂ ਲਗਾ ਹੂਆ ਹੈ ਫਿਰ ਵੀ ਜਿੱਦ ਕਰਦਾ ਰਹਿੰਦਾ ਹੈ ਜਾਤੇ ਜਾਤੇ ਚਲ ਅਭੀ ਜਾਤੇ ਨਹੀਂ ਰੁਕਨੇ ਦਾ ਮੇਰੇ ਕੋ ਚਲ ਜਾਤੇ ਹੈ ਨਾ
1: ਬਾਤ ਸੁਣ ਮੈਂ ਸਮਝ ਗਿਆ ਤੇਰੇ ਕੋ ਜਿਤਨੀ ਦੇਰ ਰੁਕਨੇ ਤੋ ਰੁਕ ਜਾ
0: ਹਾਂ ਮੈਂ ਤੋ ਰੁਕੂੰਗਾ ਮੈਂ ਰੁਕੂੰਗਾ ਤੂੰ ਵੀ ਰੁਕ ਔਰ ਧਿਆਨ ਸੇ ਦੇਖ ਕੇ ਬਤਾ ਉਸਨੇ ਮੁਝੇ ਦੇਖਾ ਕਿ ਨਹੀਂ ਇਹ ਦੇਖੀ ਗਿਆ
1: ਅਰੇ ਵਾਹ ਬਰਤਨ ਕੋ ਇਹ ਦੋ ਬਾਰ ਘਸਤੀ ਹੈ ਫਿਰ ਇੱਕ ਬਾਰ ਤੇਰੇ ਕੋ ਦੇਖਤੀ
0: ਹੈ ਠੀਕ ਹੈ ਸੱਚਮੁੱਚ ਹੈ ਮੇਰਾ ਦਿਲ ਰੱਖਣੇ ਕੇ ਲਈ ਖਾਲੀ ਫੁਕੜ ਕਾ ਤੂੰ ਝੂਠ ਬੋਲ ਰਿਹਾ ਨਾ
1: ਤੂੰ ਸਹੀ ਸਮਝਾ ਬਾਬਾ
0: ਕਿ ਸੱਚ ਕਾ ਕੋ ਬੋਲ ਦਿਆ ਤੂੰ ਨੇ
1: ਹਾਂ ਤੇਰੇ ਸਾਥ ਮਾਤਾ ਖਪਾ ਨੇ ਮੇਰੇ ਕੋ ਬਹੁਤ ਜ਼ੋਰ ਕਾ ਪਿਆਰ ਹੈ ਜਾਊਂਗਾ
0: ਤੂੰ ਗਏ ਲਾ ਕੇ ਸਰ
1: ਕਿਉਂਕਿ ਝੂਠ
0: ਬੋਲ ਝੂਠ ਬੋਲ